ਹੋਲੀ ਸ਼੍ਰੀ ਦੀਪ ਨਰਿਆਮ ਭਗਵਾਨ ਕੀ ਜੈ ਪਰਹੰਸ ਯੋਗਾਨੰਦ ਜੀ ਗੁਰੂਦੇਵ ਕੀ ਜੈ ਵਿਸ਼ਵਗੁਰੂ ਮਹਾਮੰਡਲੇਸ਼ਵਰ ਸ਼੍ਰੀ ਸਵਾਮੀ ਮਹੇਸ਼ਵਰਾਨੰਦ ਜੀ ਗੁਰੂਦੇਵ ਕੀ ਜੈ ਹੋ।